ਦੇਚੇ ਅਗਲੇ ਬੁਜ਼ੇਨ ਦੇਚੇ ਬਲਜ਼ੇਨ ਦੇਚੇ ਜੁਰਵਲ ਮਾਲਿਕ ਮੁਜਰਵਾਜ ਮਾਲਿਕ ਸਬਾਏ ਜਰਤੁੰਦਾ ਤੇ ਸੇਨ ਨੂੰ ਯਲ ਬਗੇ ਨੂੰ ਬੇ ਗਿਓ